0: es un teringue jobón.
1: Jefe, mami, que rica cura mi quenda. Es un teringue jobón, mi show, canicas. Y tu pabrica, mi baja que te caga. Gula de esto me sé que cura no mi har gadi mi mani e gar gadi faner me tinga afno de que me hurts de vehi efe mummi gadi hasa ko que cura mi kendani es un teringue hobo mi gadi ga es un tering ham eka konika ka dem ben wa hasa messaging oin no mes mi gadi ga adwa halam beno hasa laveng ikum gawana mes request kurum ge fursat e bay message kurum genda ani psm e a me do record fm 91 mi page malakaya gula life mi mani ਅਸਲਾਮ ਅਲੈਕੁਮ ਮਲਕਾ
2: ਵਾਲੇਕੁਮ ਸਲਾਮ
1: ਕੀ ਨੇ ਹਾਲ
2: ਹੁੰਦੇ ਮੇਰੀ ਉਹਨਾਂ ਨੇ ਆਟਾ ਇੱਥੇ ਲੀਟ ਕਰਵਾ ਵਾ
1: ਆ ਹਮੇਂ ਹਾਲ ਦੋ
2: ਹਮੇਂ ਹਾਲ ਹੀ ਕਰ
1: ਲਿਆ ਕੌਣ ਖਮੇ ਕੇ ਤੀਵੜੇ
2: ਨਹੀਂ ਦੇਖੋ ਕਿ ਹੋ ਰਿਹਾ ਹੈ
1: ਤੀਵੜੇ ਨਹੀਂ ਕੁਦਿਨ ਕੋਲ ਕੈਰੀਆ ਗੋਸਤੋ
2: ਆ ਇਹ ਭਾਈ ਵੇ
1: ਵਾਰਾ ਮਜ਼ਾ ਵਗਤ ਕੋਲੇ ਤਾਂ ਵਾਰਾ ਮਜ਼ਾ ਡਿਊਟੀ ਕਮਾਨੀ ਦੋ
2: ਬਾਰੋ ਬਾਲੀ ਵਾਹ ਨੇ ਮਜ਼ਾ ਵਾਹ ਨੇ ਹੁਰੀ ਹਾਕ ਮੈਂ ਡਿਊਟੀ ਕੇ ਤੇਰੇ ਵਾਹ ਨੇ ਡਿਊਟੀ ਏ ਤੀ ਦੋ ਮਗਾ ਮੁਸ ਸਕੂਲ ਨੇ ਦੁਬਾਹ ਕੀ ਤਾਂ ਮੀਆਂ ਦੁਮੀ ਮੀਆਂ ਤੋਂ ਲੋਕ ਬਾਲੀ ਹੋ ਰਹੇ ਸਕੂਲ ਦੇ ਸਕੂਲ ਨੇ ਮੀ ਹਾਰੋ ਬੰਦ ਵੀ ਮੇਰੀ ਬਾਲੀ ਦੇ ਲੋਕ
1: ਸਕੂਲ ਬੰਦ ਛੁੱਟੀ ਹੈ ਨੇ ਬਾ ਦੇਖੋ ਕਿ ਮੈਂ ਉੱਥੇ ਦੇ ਮੇਰੇ ਡਿਊਟੀ ਆ ਫਾਹੂ
2: ਡਿਊਟੀ ਆ ਫਾਹੂ ਦਾ ਹਾਂ ਨਹੀਂ ਆ ਜੋ ਅਸੀਂ ਕਮਲ ਨਹੀਂ ਆ ਰਹੀ ਹੈ
1: ਕੋ ਬਾਤ ਹੈ ਉਲੇ ਇਨਾ ਮੈਂ ਕੁਦਿਨ ਕੁਦਿਨ ਖਬਰ ਹੈ ਦਬਰ ਵੇਣੂਲਾ ਹਮ
2: ਇਨਾ ਜੇ ਕੋਸ ਨਹੀਂ ਕਿ ਨਾ ਕੋ ਬਾਦੀ ਦੇ ਉਲੇ ਆ ਪਾ ਲਿਓ ਦੇਖ ਲੈ
1: ਗੋਵਾ ਲਾ ਕੰਨੂ ਦਾ
2: ਇਹ ਜਾਣੇ ਦਰਿਆ ਉਲੇ ਹਾਲ
1: ਵਾਗੂ ਤੈਨੂੰ ਲਿਬੇ ਨੀ ਹਮ ਦੋ ਵਾਗੂ ਤੋ ਲਿਬੇ ਹੁਣ ਨੀ ਇੱਕ ਬਲੀ ਹਾਲ ਆ ਕੇ ਨੂਤੇ ਦੋ ਵਾਰ ਉਸ ਤੋ ਮਸਤੂ ਸਮਣੀ ਤੀ ਸੈ ਕੋਲ ਇੱਚ ਬੋਏ ਵਾਰ ਵਿੱਚ ਤਾਂ ਕੌਫੀ ਹੈ ਹਮ ਆਦਿ ਬੋਵਨੀ ਤੋ ਇੱਕ ਹਾਲ ਦੋਸਤ ਵਸਤ ਤਾਂ ਨੀ ਤਿੱਕ ਹਾਲ ਮਸਕ ਤੁਕ ਦੋ
2: ਬਾਲਣੀ
1: ਓਕੇ ਜਹਾਲ ਦੇ ਨਾ ਬਰਾ ਬੋਟਾ ਸ਼ੁਕਰੀਆ ਉਫਾ ਵਿਰਦੁਆ ਕਹਿ ਦੇ ਬਾਕੀ ਵੇਲਾ ਨਾ
2: ਆ ਥੈਂਕ ਯੂ

0: 스테링게 호봉.
1: Kura malaka be no mi fata higam da ve ka vegen dia kama vauda hua mi jaha dini huzam adi shifa ki afwa lave mi lave ki ami har mi vani mi shoke ni umaka me ngese no mis musuma bala lana musuma bala la rubai rata ka keri ga sar fori no mis raje ge musung amu ko te rangal wane hulanga hulang uturun dekun ge atol taka gadi ku timme da tera me la demet ke bar min ko vaj hene ade hin hisab taka gade ko amme la ashar me la demet ke bar min ko vaj hene kandu taka balala er dekun ke kandu ta madwane hin hisab to ge kandu tang ada ak barka katwane dal gus min hunani 1 foot a 3 foot a demet ei dekun ge atol taka 3 foot a 5 foot a demet ei midraj tere utur ge atol taka mi mi adu ge havir haid ma hame musma be kaumi idare musu kuria lafa kurak dewe fm ge kuren hur program tak balala iru den emme awah dewe fm ge nisteni khabar e fahu a khabar fahu bagadi ra kuria migenda lave ka fo lave mi silsila ke showing i migenda ne a mi do mendur ge show tak balala ar mi do mendur ke jaha lunch break mi show ge nisteni hukur honir fi awa ko me duwa he ke bes a mi mendur ek gadi suminit unde gadi suminit akuria genda show mi show ye ki de jaha ge nisteni bencho mi show ਨਜ਼ੀ ਕੇ ਰਿਕੁਐਸਟ ਕੋ ਮੀਤ ਕੇ ਮੀ ਸ਼ੋ ਨਿਮਾ ਲਾਨੀ ਨਜ਼ੀ ਰਿਕੁਐਸਟ ਕੋ ਫਵਣੀ ਵਾਉਦਾ ਹੁਆ ਏ ਕੋ ਫਾ ਲੋਬਿੰਗ ਏ ਹਾਂ ਉਲਫਾ ਮੁੜੀ ਹਿ ਦਿਨੀ ਮਾ ਲੋਬਿੰਗ ਲੋਬਿੰਗ ਅਹਿਮ ਮੁਨੇ ਫੋਤਿੰਗੇ ਅਹਿਮ ਨਜ਼ੀ ਕੇ ਰਿਕੁਐਸਟ ਆਏ ਕੀ ਗਮੀਤ ਕੁਰੀ ਮੀ ਗੇਂਦਿਆ ਇਹੁਨ ਤੇਰਿੰਗੇ ਹੋਮ ਮੀ ਸ਼ੋ ਨਿਮਾ ਲਾ ਫਾ ਮੀ ਵਕਿ ਵੇਦਨੀ ਐਮੇ ਆਏ ਹੁਨ ਤੇਰਿਨ ਵਰੰਗ ਫਾ ਵੇਰੀ ਵਾਰਾ ਬਾਚ ਵੇਰ ਦੁਆ ਕੰਗੇ ਤੇ ਮਵਸਤਾਮ ਦੇਖੋ

ਉਰੀਹਾ ਫਰਾਤਕਾ ਵਿਸ ਵਰਾ ਬੜਾ ਸ਼ੁਕਰ ਅਦਾ ਕਰੋਂ ਮੇ ਨਾ ਬਈ ਫਰਾਤਕਾ ਗੁਲਾਂ ਦੇ ਵਿੱਚ ਦੇ ਮੇ ਗੈਨਸ ਤੇ ਹਮ ਦੇ ਤੇਰੇ ਕੋ ਮੇ ਅਡੀ ਵੇ ਮੁੰਦੀ ਬਈ ਲਵਤਕ ਕਿ ਔਰ ਮੇ ਗੇ ਹੁਣ ਤੇਰੀ ਰਿਕੁਐਸਟ ਕੁਰ ਮੁੰਦੀ ਲਵਤ ਮਾਦਮਾ ਵਿਸ ਮੇ ਗੜੀਗਾ ਐ ਹਤਰ ਗੜੀ ਫਨਰੈਂ ਫਸਕੜੀ ਬਈ ਮੇ ਸ਼ੋ ਇਰਾਦ ਕਰ ਵੇ ਔਰ ਮੇ ਗੈਨਸ ਤੇ ਨਾ ਅਸਲਾਮ ਅਲੈਕੁਮ।

0: ਨੂੰ ਆਉਂਦੀ ਹੈ ਕਿ ਮੈਗਾਹਰਟਸ ਦੀ ਵਹੀ ਐਫ ਐਮ ਇਸ਼ਾਨਾਮਾ ਤੋਂ ਵਾਗੁਤ
1: ਅੱਲਾਹੁ ਅਕਬਰ ਅੱਲਾਹ